ਜੈਸੀ ਐਰਸਨੇ ਭਰਪੂਰ ਪਾਣੀ ਮਿਲ ਜੈਸੀ। ਪਰ ਵੇਣੋ ਜੱਠਾ ਤਾਣੀ ਰਾਮ ਜੀ ਨਾ ਬਰਸੇ, ਬੱਠਾ ਤਾਣੀ ਆਪਾਂ ਮਿਨ ਖਾਂ, ਤੋ ਮਿਨ ਖਾਂ ਰੇ ਸਾਰੂ ਜੋ ਦਇਆ ਭਾਵ ਹੋਵੇ ਜੀਵ ਮਾਤਰ ਕੇ ਪ੍ਰਤੀ, ਵੋ ਆਪਾਂ ਨੇ ਜ਼ਰੂਰ ਰੱਖਣੋ ਚਾਹੀਜੇ। ਬਾਤ ਤੋ ਆਪਾਂ ਕਰੀ ਹੀ ਕਿ ਗਰਮੀ ਕੇ ਮਹੀਨਾ ਆਪਣਾ ਜਗ੍ਹਾ ਘਰੇਲੂ ਜਾਂ ਪਾਲਤੂ ਜੋ ਪਸ਼ੂ ਹੈ, ਬਾਕੀ ਆਪਾਂ ਨੇ ਕਿਆਂ ਦੇਖਭਾਲ ਕਰਨੀ ਚਾਹੀਜੇ। ਟੇਮ ਪਰ ਨੁਹਾਣੋ, ਬਾਕਾ ਬਾਲ ਨਾਖੁਨ ਹੈ ਜਗ੍ਹਾ ਕਟਵਾਉਣਾ, ਫਿਰ ਬਾਕੀ ਕੋਈ ਬਿਮਾਰੀ ਨਾ ਹੋ ਜਾਵੇ, ਤੋ ਟੇਮ ਟੇਮ ਪਰ ਆਪਾਂ ਡਾਕਟਰ ਨੇ ਵੀ ਦਿਖਾਤਾ ਰਹਾਂ ਹਾਂ। ਪਾਲਤੂ ਪਸ਼ੂਆਂ ਸੇ ਜੋ ਆਪਾਂ ਘਰ ਮੇ ਰੱਖਾਂ, ਬਸ ਉਹ ਆਪਾਂ ਨੂੰ ਕੋਈ ਉਮੀਦ ਹੋਵੇ। ਔਰ ਜਦ ਬਾਕੀ ਸੇਵਾ ਕਰਾਂ ਤੋ ਆਪਾਂ ਨੇ ਬਦਲਾ ਮੈਂ ਦੁੱਧ ਦਹੀਂ ਮਿਲੇ ਹੈ, ਤੋ ਇੱਕ ਆਪਣੀ ਆਰਥਿਕ ਮਦਦ ਵੀ ਹੋਵੇ ਹੈ। ਪਰ ਵੇਣੋ ਜੀਵ ਤੋਂ ਜੀਵ ਹੋਵੇ ਹੈ, ਆਪਾਂ ਘਰ ਕਾ ਮੈਂ ਇਸੂ ਬਾਹਰੇ ਨਿਕਲ ਦੇਖਾਂ ਤੋ ਕਿਤਾ ਹੀ ਜਿਹਾ ਸਾਂਡ ਹੈ, ਗਾਇਆਂ ਹੈ ਜੋ ਕਿ ਬੇਸਹਾਰਾ ਘੁੰਮੇ ਹੈ, ਔਰ ਵੀ ਕਈ ਪਸ਼ੂ ਪਕਸ਼ੀ ਹੈ ਜਿਹਾ ਭਰਤੀ ਭਰੀ ਦੁਪਹਿਰੀ ਕਮਾਈ ਨੇ, ਚਿਲਚਿਲਾਤੀ ਧੂਪ ਕਮਾਈ ਨੇ, ਅਠੀਨੇ ਬਠੀਨੇ ਆਪਕੋ ਆਸਰੋ ਢੂੰਡਿਆ ਕਰੇ ਹੈ। ਤੋ ਆਂਕੇ ਪ੍ਰਤੀ ਵੀ ਆਪਣੇ ਮਨ ਮੇ ਦਇਆ ਭਾਵ ਹੈ ਜੋ ਕੋ ਹੋਣੋ ਚਾਹੀਜੇ। ਘਰ ਕੇ ਆ ਗਏ ਆਪਾਂ ਜਾਂ ਦੇਖਾਂ ਜਿੱਥੇ ਵੀ ਆਪਾਂ ਜਗ੍ਹਾ ਮਿਲੇ, ਜੇ ਪੇੜ ਪੌਦਾ ਹੋਵੇ ਤੋ ਛਾਇਆ ਹੋਵੇ, ਔਰ ਆ ਛਾਇਆ ਕਮਾਈ ਨੇ ਜਿਹਾ ਗਲੀ ਕਾ ਪਸ਼ੂ ਹੈ ਅਨ ਬੈਠਣ ਨੇ ਆਸਰੋ ਮਿਲ ਜਾਏ, ਔਰ ਜਿੱਥੇ ਆਸਰੋ ਮਿਲੇ ਵੀ ਜਗ੍ਹਾ ਛਾਇਆ ਕਮਾਈ ਨੇ, ਜੇ ਆਪਾਂ ਆਕੇ ਇੱਕ ਖੇਡ ਜਿਸੀ ਬਣਾ ਦਿਆਂ, ਜੇ ਕਮਾਈ ਨੇ ਪਾਣੀ ਕੀ ਵਿਵਸਥਾ ਕਰ ਦਿਆਂ, ਤੋ ਬੜੋ ਹੀ ਪੁਣੇ ਕੋ ਕਾਮ ਹੋਵੇ ਹੈ। ਔਰ ਕਹਿ ਕਰੇ ਜੇਠ ਕੇ ਔਰ ਬੈਸਾਖ ਕੇ ਮਹੀਨੇ ਕੇ ਮਾਇਨੇ ਪਾਣੀ ਪਏ ਕੋ ਘਣੋ ਧਰਮ ਹੋਵੇ ਹੈ। ਆਜ ਜੇ ਸੋਮੋਤੀ ਅਮਾਵਸਿਆ ਹੈ, ਤੋ ਆਜ ਵੀ ਆਪਣੇ ਸਮਾਜ ਕੇ ਮਾਇਨੇ ਬੜਾ ਧਰਮ ਕਰਮ ਕਰਿਆ ਜਾ ਰਿਹਾ ਹੀ, ਗਾਇਆਂ ਨੇ ਪਸ਼ੂਆਂ ਨੇ ਚਾਰੇ ਕੀ ਵਿਵਸਥਾ ਹੈ, ਜਿਹਾ ਧਰਮਾਤਮਾ ਲੋਕ ਹੈ ਵੇ ਕਰੇ ਹੈ, ਤੋ ਥੋੜੋ ਸੀ ਦਇਆ ਆਪਾਂ ਵੀ ਦਿਖਾਵਾਂ ਆਪਣੇ ਘਰ ਕੇ ਆਸ ਪਾਸ ਜਿੱਥੇ ਜਗ੍ਹਾ ਹੋਏ ਛਾਇਆ ਹੋਏ ਵੀ ਜਗ੍ਹਾ ਪਾਣੀ ਕੀ ਖੇਲ ਕੀ ਵਿਵਸਥਾ ਕਰ ਦਿਆਂ, ਤਾਂ ਕਿ ਇਹ ਘੁੰਮਤਾ ਫਿਰਤਾ ਪਿਆਸਾ ਪਸ਼ੂ ਪਕਸ਼ੀ ਹੈ ਜਿਹਾ ਪਾਣੀ ਪੀ ਪਾਵੇ। ਸਾਥ ਹੀ ਆਪਣੇ ਘਰ ਕੇ ਮਹੀਨੇ ਦੇਖਾਂ ਕਿ ਬਹੁਤ ਸੀ ਸਬਜ਼ੀਆਂ ਕਾ ਛਿਲਕਾ ਹੋਇਆ, ਫਲ ਕਾ ਛਿਲਕਾ ਹੋਇਆ, ਬਚੇੜੀ ਰੋਟੀਆਂ ਹੋਈ, ਕਈ ਵਾਰ ਆਪਣਾ ਅਨਾਜ ਵੀ ਖਰਾਬ ਹੋ ਜਾਵੇ, ਤੋ ਬਾਕ ਲਈਏ ਇੱਕ ਆਪਾਂ ਇਸੋ ਬਿੱਲੀਓ ਜਿਸੋ ਕੁਛ ਘਰ ਕੇ ਆ ਕੇ ਮਿਲਦੇ ਹਾਂ, ਇਹ ਪਸ਼ੂਆਂ ਕੇ ਲਈ ਬਹੁਤ ਸਾਰੇ ਕੋ ਕੰਮ ਕਰੇਗੋ, ਇਹ ਜਿਹਾ ਛਿਲਕਾ ਹੈ, ਰੋਟੀਆਂ ਬਚੇੜੀ ਹੈ, ਤੋ ਆ ਸੁਖੀ ਹੈ ਕਿ ਪਸ਼ੂਆਂ ਕੋ ਭਲੇ ਪੂਰੋ ਪੇਟ ਨਾ ਭਰੇ ਲੇਕਿਨ ਗੁਜ਼ਾਰੋ ਜ਼ਰੂਰ ਹੋਵੇ। ਤੋ ਅਗਰ ਆ ਸ਼ੁਰੂਆਤ ਇੱਕ ਘਰ ਸੇ ਹੋਵੇ, ਤੋ ਚਾਰੋ ਤਰਫ ਮੁਹੱਲੇ ਕੇ ਮਾਇਨੇ ਕਿਤਾ ਹੀ ਘਰ ਹੈ ਜਗ੍ਹਾ ਕੋ ਬਚੜੋ, ਜੋ ਕੋ ਆਪਣੋ ਭੋਜਨ ਹੈ ਵੋ ਪਸ਼ੂਆਂ ਕੇ ਬਹੁਤ ਕੰਮ ਆਵੇਗੋ। ਥੋੜੀ ਥੋੜੀ ਦਇਆ ਦਿਖਾ ਕੇ ਆਪਾਂ ਆ ਪਸ਼ੂਆਂ ਕੇ ਪ੍ਰਤੀ ਇੱਕ ਮੁਹਿੰਮ ਜੇ ਕਿ ਚਲਾ ਸਕਾਂ ਹਾਂ, ਜਿਹਾ ਭੁੱਖ ਸੇ ਜਾਂ ਪਿਆਸ ਸੇ ਪਸ਼ੂ ਮਰੇ ਹੈ, ਤੋ ਬਾਕੀ ਜੀਵਨ ਹੈ ਜੋ ਕੋ ਆਪਾਂ ਬਚਾ ਸਕਾਂ ਹਾਂ। ਗਰਮੀ ਕੋ ਮੌਸਮ ਹੋ ਚਾਹੇ ਸਰਦੀ ਕੋ ਮੌਸਮ ਹੋ, ਆਪਾਂ ਨੇ ਦਇਆ ਭਾਵ ਹੈ ਜੇ ਕਿ ਜ਼ਰੂਰ ਰੱਖਣੀ ਚਾਹੀਦੀ। ਪਰ ਉਹ ਜੇਠ ਕੋ ਮਹੀਨੋ ਹੈ, ਤਪਤੀ ਦੁਪਹਿਰੀ ਹੈ, ਇੱਕ ਮਹੀਨੇ ਆਪਾਂ ਨੇ ਪਸ਼ੂਆਂ ਮਾਤਰ ਕੇ ਪ੍ਰਤੀ, ਜੀਵ ਮਾਤਰ ਕੇ ਪ੍ਰਤੀ ਜੇ ਕਿ ਦਇਆ ਭਾਵਨਾ ਹੈ ਬਾਹਰ ਰੱਖਣੀ ਚਾਹੀਦੀ। ਪਕਸ਼ੀਆਂ ਕੇ ਲਈ ਪਰਿੰਡਾ ਔਰ ਜਲ ਕੀ ਵਿਵਸਥਾ ਜੇ ਹੋ ਜਾਏ, ਤੋ ਸਭ ਸੇ ਬੜੋ ਪੁਣੇ ਕੋ ਕਾਮ ਹੈ।

0: ਪਿਆ ਆਪਣੇ ਮਾਰਬਲ ਟਾਈਲਾਂ ਰੰਗਾਂ ਮਾ ਦਿੱਕਤ ਦੇ ਹੈ ਨੀ ਤੋ ਵੀ ਮੈਂ ਬੰਗ ਇਜ ਕੀ ਵੀ ਬੁਜੁਰਗ ਮੈਂ ਵੀ ਬਾਂਸ ਆਵੇ ਬਿਮਾਰ ਹੋਏ ਜਦੇ ਬਾ ਬਾਂਸ ਹੈ ਜੇ ਕਿ ਅੱਜ ਕੇ ਟਾਪਰਾ ਨਸ ਆਵੇ ਕੋਨੀ ਫਿਰ ਬਾ ਖੈਂਚਾ ਤਾਣ ਰਹਿ ਕੇ ਕਿਉਂ ਠੇ ਕੰਕਾਰ ਗਿਰਿਆ ਬਿਨਾ ਸਰੇ ਕੋ ਨਹੀਂ ਹੋ ਗਏ ਚਾਲਤਾ ਚਾਲਤਾ ਇਹ ਪੇਸ਼ਾਬ ਕਰ ਦਿਆ ਕੋਈ ਸੂ ਰਹਿ ਗਏ ਹੈ ਰਾਤ ਨੇ ਮੈਂ ਸੁਤਿਆ ਵਾਂ ਤੇ ਤੋ ਚਾਰ ਪਰ ਖੜਬੜਾਟ ਕਰ ਲਿਓ ਬਾਥਰੂਮ ਕਾ ਨਹੀਂ ਜਾਓ ਕੋਈ ਤਰੀਕੋ ਹੈ ਕਿ ਥਾਰੋ ਉਹ ਕੀ ਹੈ
1: ਉਹ ਦੁਰਵਿਵਹਾਰ ਹੈ
0: ਦੁਰਵਿਵਹਾਰ ਹੈ ਨੀ ਇਕੱਠੇ ਜਿਠਾ ਸੰਯੁਕਤ ਪਰਿਵਾਰ ਹੈ ਬਟ ਅਭਿਮਾਨਾ ਨੀ ਇਕਲ ਪਰਿਵਾਰ ਹੈ ਬਟ ਬੁਜੁਰਗ ਹੈ ਬੁਜੁਰਗ ਕੋ ਕੇਅਰ ਟੇਕਰ ਨਰਸ ਜਾਂ ਕੋਈ ਉਹ ਨੌਕਰ ਆ ਕਰਾ ਕੇ ਬਿਨ ਤਿਣਕਾ ਦੇ ਬਿੰਗੇ ਲਈ ਬਾਪੋ ਸਾਹਿਬ ਬਿਨ ਰੱਖੇੜੀ ਵੀ ਬਿੰਗ ਕਾਮ ਗੇ ਲਈ ਹੈ ਬਠੇ ਬੀ ਸਕੇ ਦੁਰਵਿਵਹਾਰ ਕੋ ਨੇ ਤੋ ਦੁਰਵਿਵਹਾਰ ਕੀ ਸਥਿਤੀਆਂ ਅਲੱਗ ਅਲੱਗ ਹੈ ਪਰ ਬਾਂ ਸਥਿਤੀਆਂ ਮਾਂ ਆਪਾਂ ਦੇਖਾਂ ਕਿ ਭਲੇ ਇਕਲ ਸਥਿਤੀ ਹੋ ਭਲੇ ਬੁਰੀ ਸਥਿਤੀ ਹੋ ਸੰਯੁਕਤ ਪਰਿਵਾਰ ਜਾਂ ਇਕਲ ਪਰਿਵਾਰ ਦੋਨੋਂ ਸਥਿਤੀ ਮਾੜੀ ਕੋ ਨੇ ਸਮੇਂ ਕੀ ਸਥਿਤੀ ਹੈ ਲੇਕਿਨ ਵਿਅਕਤੀ ਕੋ ਜੁੜਾ ਹੋਏ ਵਿਅਕਤੀ ਕੋ ਕਦ ਹੋਵੇ ਕਿ ਮਨ ਨੇ ਜ਼ਰੂਰਤ ਪੜੀ ਜੱਕੇ ਦਿਨ ਅਯੂਬ ਬਾਈ ਚੇ ਕਾਲੇ ਕੋਸਾ ਬੈਠੇ ਬੋ ਆਗੇ ਖੜੇ ਹੋ ਗਏ ਬੋ ਆਪਣੋ ਸੰਯੁਕਤ
1: ਪਰਿਵਾਰ ਹੋ ਗਏ
0: ਮੈਂ ਸੁਖ ਮਾ ਹੋ ਜੱਕੇ ਦਿਨ ਜ਼ਰੂਰਤ ਕੋਨੇ ਮਨ ਹੈ ਪਰ ਮੈਂ ਦੁੱਖ ਮਾ ਆਯੋ ਨੀ ਜੱਕੇ ਦਿਨ ਆਗੇ ਖੜੇ ਹੋ ਗਏ ਬਾਪ ਬੇਟੋ ਬੰਗਲਾ ਮਨਾਕੇ ਨਾ ਕਰੇ ਕੋਈ ਦਿੱਕਤ ਕੋਨੀ ਪਰ ਜੱਕੇ ਦਿਨ ਬਾਪ ਬਿਮਾਰ ਹੋ ਗਏ ਹੋਸਪਿਟਲ ਲੈ ਜਾਣ ਦੀ ਸਥਿਤੀ ਆ ਗਈ ਜੱਕੇ ਦਿਨ ਬੇਟੋ ਆਗੇ ਖੜੇ ਹੋ ਗਏ ਜਦ ਬੋ ਸੰਯੁਕਤ ਪਰਿਵਾਰ ਹੋ ਗਏ ਹੈਨੀ ਰੋਜ਼ ਕਾ ਸਾਗਰ ਹੈ ਇਹ ਕੀ ਹੋਲ ਗਏ ਮਾਂ ਇਹ ਕੀ ਰਹਿ ਤੂੰ ਤੜਾਕੇ ਮੈਂ ਰਹਿ ਬਹਿ ਕੇ ਰਹਿਣੀ ਤੈ ਬਾਬਾ ਕੇ ਕਰਦੀ ਹੋ ਬੋ ਕੈਟਿੰਗਰ ਤੂੰ ਕੇ ਕਰਦੀ ਹੋ ਬੋ ਸੰਯੁਕਤ ਪਰਿਵਾਰ ਕੋਨੇ ਪੂਰਵੇ ਧਾਰਨਾ ਨਿਕਲਣ ਪੜੇਗੋ ਸਮੇਂ ਨੇ ਸਵੀਕਾਰ ਕਰਨ ਪੜੇਗੋ ਇੱਕ ਇੱਕ ਟਾਬਰ ਦੋ ਦੋ ਟਾਬਰ ਹੋ ਗਿਆ ਬਾਂ ਟਾਬਰਾਂਗਾ ਮੈਂ ਬੁਜ਼ੁਰਗਾਂਗੀ ਕੀ ਸਥਿਤੀ ਹੋ ਰਹੀ ਆਪਾਂ ਨੇ ਵੀ ਦੇਖਣ ਹੈ ਔਰ ਦੁਰਵਿਵਹਾਰ ਤੋਂ ਦੂਰ ਕੀ ਬਾਤ ਹੈ ਵਿਵਹਾਰ ਕੋ ਨੀ ਹੋ ਪਾ ਰਹੇ ਹੋ ਬਾਬਾ ਤੇ ਕੀ ਆ ਬੁਜ਼ੁਰਗ ਨੇ ਟਾਈਮ ਕੋ ਨੀ ਮਿਲ ਰਹੀ ਹੈ ਬਾਬਾ ਤੂੰ ਖਰਾਬ ਆ ਕਹਿਣੇ ਤੋਂ ਦੂਰ ਕੀ ਬਾਤ ਬਾਬਾ ਤੇ ਕੀ ਆ ਬੁਜ਼ੁਰਗ ਨੇ ਟਾਈਮ ਕੋ ਨੀ ਮਿਲ ਰਹੀ ਹੈ ਪਰਿਵਾਰ ਨਾਮ ਕੀ ਸੰਰਚਨਾ ਇਹਨੇ ਸਮਝਣਾ ਜ਼ਰੂਰਤ ਹੈ ਔਰ ਪਰਿਵਾਰ ਕੇ ਲਈ ਆ ਬਾਤ ਰਹਿਣੀ ਪੜੇਗੀ ਕਿ ਦੁੱਖ ਸੁੱਖ ਕੇ ਮਾਂ ਓੜੀ ਮੈਂ ਜੋ ਕੁਆਡੋ ਆਵੇ ਬੋ ਆਪਣੋ
1: ਪਰਿਵਾਰ ਹੈ ਪਰਿਵਾਰ ਚਾਹੇ ਵੋ ਪੜੋਸੀ ਕਿਉਂ ਨਾ
0: ਹਨੇ ਤੋ ਬੀ ਸਾਗ ਆਪਾਂ ਕਦੇ ਦੁਰਵਿਵਹਾਰ ਨਹੀਂ ਕਰਾਂ ਔਰ ਜੱਕਾ ਬੁਜ਼ੁਰਗ ਇਕਲ ਬੁਜ਼ੁਰਗ ਹੈ ਵਾਂ ਬੁਜ਼ੁਰਗਾਂ ਕਾਨੇ ਆਪਾਂ ਧਿਆਨ ਦੇਵਾਂ ਜਠ ਤਣੀ ਹੋਵੇ ਬਟ ਤਣੀ ਆਪਾਂ ਦੇਖਾਂ ਕਿ ਬੇਟੋ ਵੀ ਨੌਕਰੀ ਕਰੇ ਬਹੁ ਵੀ ਨੌਕਰੀ ਕਰੇ ਟੱਬਰ ਕਿੰਨੀ ਟ੍ਰੇਨਿੰਗ ਪਰ ਨਾਕੇ ਕਰ ਗਿਆ ਘਰੇ ਡੋਕਰੋ ਡੋਕਰੀ ਦੋ ਰਿਹਾ ਵਾਂਗੂ ਟੇਮ ਪਾਸ ਕਿਆ ਹੋਵੇ ਡੋਕਰੀ ਕਿੰਨੇ ਭਜਨ ਕੀਰਤਨ ਉੱਪਰ ਗਈ ਬੂਢਿਓ ਕਿੰਨੇ ਪਾਰਕ ਮਾ ਕੇ ਬੈਠ ਗਯੋ ਆਈ ਤੋ ਸਥਿਤੀ ਹੋਏ ਨੀ
1: ਬਿਲਕੁਲ
0: ਤੋ ਬਠ ਹੈ ਜੇ ਪਾਰਕ ਮੈਂ ਤੇ ਜਾ ਗਿਆ ਹੋਗਾ ਪਾਂਚ ਦਸ ਬੁਜ਼ੁਰਗ ਬੈਠੇ ਹੋਏਗਾ ਨੀ ਵਾਂ ਬੁਜ਼ੁਰਗਾਂ ਸਾ ਕੇ ਬਤਲਾਉਣ ਕਰਕੇ ਦੇਖੋ ਕਦੇ ਫੁਰਸਤ ਹੋਏ ਬਾਂ ਸਾ ਕੇ ਬਤਲਾਉਣ ਕਰਕੇ ਦੇਖੋ ਔਰ ਫੇਰ ਬਾਂਗੇ ਮਾਂ ਮਨ ਨੇ ਟੰਟੋਲ ਕੇ ਦੇਖੋ ਕਿ ਕੇ ਦੁੱਖ
1: ਬਾਂਕੋ ਦੁੱਖ ਹੀ ਨਿਕਲੇਗਾ ਉਹ ਜ਼ਿਆਦਾਤਰ
0: ਅਨੀ ਦੁਰਵਿਵਹਾਰ ਕੋ ਨੀ
1: ਪਰ ਦੁੱਖ ਨਿਕਲੇਗਾ
0: ਦੁੱਖ ਹੈ
1: ਦੁੱਖ ਨਿਕਲੇਗਾ
0: ਨਹੀਂ ਤਾਂ ਆਪਾਂ ਵੀ ਦੁੱਖ ਤਾਣੀ ਵੀ ਆਪਾਂ ਪੂਗਾ ਜਦ ਹੈ ਜੋ ਕੋ ਦਿਨ ਹੈ ਵਿਸ਼ਵ ਹੈ ਦੁਰਵਿਵਹਾਰ ਹੈ ਜਾਗਰੂਕਤਾ ਦਿਵਸ ਹੈ ਜਦ ਆਪਣੋ ਸਾਰਥਕ ਸਾਬਿਤ ਹੋਏਗਾ ਤਾਂ ਸੁਣਨੀਆਂ ਗਿਣਦੀਆਂ ਨੇ ਆਪਾਂ ਕਹਾਂ ਕਿ ਬਾ ਪੂਰੀ ਪੀੜ੍ਹੀ ਹੈ ਆਜ ਆਪਾਂ ਜਵਾਨ ਆ ਤੜਕਾ ਆਪਾਂ ਨੇ ਵੀ ਬੁਜ਼ੁਰਗ ਹੋਣ ਹੋਇਆ ਨਹੀਂ ਆਜ ਆਪਾਂ ਜੱਕਾ ਗਏ ਲਾਲਣ ਪਾਲਣ ਕਰ ਰਹੇ ਟਾਬਰਾਂਗਾ ਬੈ ਤੜਕਾ ਆਪਾਂ ਨੇ ਵੀ ਟੋਕੇਗਾ ਜਿਸ ਚੀਜ਼ ਆਪਾਂ ਕਰਾਂਗੇ ਵਿਸ਼ਵ ਹੈ ਔਰ ਇੱਕ ਰਾਜਸਥਾਨੀ ਮੈਂ ਤਾਂ ਇੱਕ ਜ਼ੋਰ ਕੀ ਚੀਜ਼ ਲੋਕ ਕਥਾ ਵੀ ਹੈ ਲੋਕ ਕਥਾ ਮੋ ਹੈ ਕਿ ਬੁਜ਼ੁਰਗ ਸਾਗੇ ਬਾਪ ਦੁਰਵਿਵਹਾਰ ਕਰਤੋ ਅਠੋਂ ਥੁੱਕੀ ਜਿਓ ਕੋ ਨਹੀਂ ਅਠੇ ਇਹਾਂ ਕੋ ਨਹੀਂ ਕਰੀ ਜਿਓ ਇਹਾਂ ਕੋ ਨਹੀਂ ਕਰੀ ਜਿਓ ਬਾਹਰਲਾ ਪਾਸਾ ਮਾਛੀ ਅਜ ਕੀ ਗਾਲ ਦੀ ਮੋੜ ਗਏ ਮਾਂ ਅਰੇ ਬਾਹਰਲੇ ਬੂਬਾ ਸਭ ਸੁੱਤ ਰਹੇ ਹੋ ਬਿੰਗੋ ਬੇਟੋ ਔਰ ਬੇਟੀ ਮੈਂ ਦੇਖਤਾ ਕਿ ਦਾਦਾ ਸਾਗੇ ਆਪਣੇ ਬਾਪ ਕਰ ਰਹੇ ਹੋ ਤਾਂ ਗੜਬੜ ਹੈ
1: ਗੜਬੜ ਹੈ
0: ਅਨੇ ਜਬ ਬਣੀ ਟੇਮ ਮਿਲਤਾ ਹੋਲੇ ਸੀ ਦਾਦਾ ਕਨੇ ਜਾਣਤਾ ਦਾਦਾ ਮਾਂ ਜੋ ਬੋਲੋ ਨਾ ਨਾ ਤੇਰੇ ਮੰਮੀ ਰੋਲਾ ਕਰੇ ਤੇਰੇ
1: ਪਾਪਾ ਰੋਲਾ ਕਰੇ
0: ਮੈਂ ਬੈਠੇ ਬੈਠੇ ਬੈਠੇ ਬਾਤ ਕਰਤਾ ਸੰਯੋਗ ਬੋ ਡੋਕਰੋ ਸੋ ਬਰਸ ਪੂਰਾ ਕਰ ਗਏ ਹੋ ਅਬ ਗਏ ਹੋ ਜਦ ਬਾ ਮਾਚੀ ਵੀ ਕੇ ਕੰਮ ਗਈ
1: ਮੈਨੇ ਵੀ ਬਗਾ ਦੀ
0: ਬਾ ਮਾਚੀ ਦੇਣ ਲੱਗ ਵੋ ਬਾਪ ਜਦ ਬੈਠਾ ਪਰ ਬੋਲਿਆ ਰੁਕੋ ਪਾਪਾ ਬੋਲੋ ਕਿਆ ਬੋਲੋ ਤੜਕੇ ਥਾਰੇ ਵੀ ਕੰਮ ਆਵੇਗੀ ਨੀ ਮਾਚੀ ਨੇ ਰੱਖੋ
1: ਜਦ ਆਂਖ ਖੁੱਲੀ ਵਾਂਗੀ
0: ਸਦ ਵੀ ਆਂਖ ਖੁੱਲੇ ਕੇ ਤੜਕੇ ਵੀ ਮਾਚੀ ਕੋ ਪ੍ਰਾਣੋ ਬਾਪਾ
1: ਨੇ ਆਪਾਂ ਵੀ ਹੈ
0: ਤੋ ਆ ਧਿਆਨ ਰੱਖਾਂ ਕਿ ਬੁਜ਼ੁਰਗ ਸਾਗੇ ਅਗਰ ਆਪਾਂ ਕਿੰਨੇ ਮਿਸਬਿਹੇਵ ਕਰ ਰਿਹਾ ਦੁਰਵਿਵਹਾਰ ਕਰ ਰਿਹਾ ਤੋ ਤੜਕਾ ਆਪਣਾ ਸਾਗੇ ਵੀ ਬਾਰੀਆਣੀ ਔਰ ਬਾ ਪੂਰੀ ਪੀੜ੍ਹੀ ਤਜਰਬਾਂ ਦੀ ਪੀੜ੍ਹੀ ਹੈ ਅਨੁਭਵ ਦੀ ਪੀੜ੍ਹੀ ਹੈ ਚੇਸ਼ਟਾ ਕਰਾਂ ਬਾਂਗ ਅਨੁਭਵ ਬਟੋਰਾ ਔਰ ਕਹਿ ਕਰੇ ਨੇ ਆਖੜ ਨੇ ਨਾਮੋ ਦੇਖੋ ਆਖੜ ਤਾਂ ਦੇਖੇ ਡੱਗ ਗਏ ਸੰਭਲ ਨੂੰ ਚੋਖੋ ਬੁਜ਼ੁਰਗਾਂ ਦੇ ਤਜਰਬਾ ਆਪਾਂ ਆਖੜ ਨਾ ਬੰਦ ਕਰਕੇ ਅੱਗੇ ਵੱਡਾ ਔਰ ਇੱਕ ਪ੍ਰਗਤੀਸ਼ੀਲ ਸਮਾਜ ਔਰ ਸਵੱਛ ਦੇਸ਼ ਕੋ ਨਿਰਮਾਣ
1: ਕਰਾਂ ਔਰ ਅਬ ਸੁਣਾ ਦੇ ਆਪਣੇ ਤਾਲਵਾਨੇ ਕਾ ਮਿੱਟੀ ਸੀ ਲੋਕ ਰਚਨਾ।

0: ਆਪਾਂ ਇਹ ਜੀ ਕਾ ਲਾਭ ਹੈ ਵੋ
1: ਰਾਸ਼ਟਰੀ
0: ਬਾਗਵਾਨੀ ਮਿਸ਼ਨ ਪੁਰਾਣੀ ਪਦਤੀ ਨਾ ਆਪਾਂ ਦੇਖੋ ਧੀਰੇ ਸੀ ਛੋੜ ਕੇ ਨਈ ਪਦਤੀ ਜੀ ਖੇਤੀਬਾੜੀ ਮੈਂ ਅਪਣਾਈ ਆ ਖਰੀਫ ਰਬੀ ਔਰ ਅਬ ਬਾਗਵਾਨੀ ਅਬ ਬਾ ਟਾਈਮ ਸਬਜ਼ੀ ਬਣੇ ਔਰ ਬਾਗ ਸਬਜ਼ੀ ਆਪਾਂ ਖਰੀਦ ਕੇ ਲਿਆਵਾਂ ਬਾਜ਼ਾਰੋਂ ਔਰ ਇਹਨਾਂ ਲਈ ਖੇਤਾਂ ਬਾਈ ਸਬਜ਼ੀ ਲਿਆਵਾਂ ਕਿ ਜੀ ਕਿ ਬਿਨਾਂ ਸੀਜ਼ਨ ਕੀ ਹੈ ਕਿਸਾਨ ਕੇ ਮੁਨਾਫਾ ਹੈ ਬਹੁਤ ਜ਼ਿਆਦਾ ਔਰ ਆਪਾਂ ਨੇ ਜੀ ਕੋ ਨਯੋ ਸਵਾਦ ਮਿਲ ਜਾ ਕਿ ਵੀ ਬਿਨਾਂ ਸੀਜ਼ਨ ਕੀ ਸਬਜ਼ੀ ਖਰੀਦ ਕੇ ਲਾਇਆ ਤੋ ਦੇਖੋ ਇਹ ਰਾਸ਼ਟਰੀ ਬਾਗਵਾਨੀ ਮਿਸ਼ਨ ਹੈ ਵੋ ਆਪਣੇ ਦੇਸ਼ ਮੈਂ ਜੀ ਕਾ 2005 ਔਰ 6 ਮੈਂ ਸ਼ੁਰੂ ਕਰੀ ਗਈ ਔਰ ਵੀ ਸ਼ੁਰੂਆਤ ਕੇ ਬਾਅਦ ਮੈਂ ਆਜ ਦੇਖੋ ਖੇਤਾ ਬਾਈ ਇੱਕ ਮਾਇਨੇ ਧੀਰੇ ਧੀਰੇ ਵਿਗਿਆਨਿਕ ਤੌਰ ਤਰੀਕਾ ਅਪਣਾ ਕੀ ਔਰ ਬਾਗਵਾਨੀ ਕੀ ਜੀ ਕੀ ਫਸਲਾਂ ਹੈ ਵਾ ਆਪਾਂ ਲੈਣੀ ਸ਼ੁਰੂ ਕਰ ਦੀ ਦੇਖੋ ਫਸਲ ਲੈਣੇ ਕੀ ਬਾਤ ਕਰਾਂ ਤੋ ਆਪਾਂ ਚੂਰੂ ਅੰਚਲ ਕੇ ਮਾਇਨਾ ਹਾਂ ਇੰਨਾ ਆਪਾਂ ਤਾਰਾਨਗਰ ਤਹਿਸੀਲ ਕੀ ਤਰਫ ਵੱਡਾ ਤੋ ਹਠਾ ਆਪਣਾ ਨਾ ਫਲ ਕਾ ਫੂਲ ਕਾ ਜਿਕਾ ਸਬਜ਼ੀਆਂ ਕਾ ਖੇਤ ਹੈ ਵਾ ਆਪਾਂ ਨੇ ਭਰਿਆ ਮਿਲੇ ਔਰ ਦੇਖਣੇ ਮੈਂ ਆਵੇ ਕਭੀ ਵੀ ਮੰਡੀ ਕੇ ਮਾਇਨੇ ਲਿਆ ਕੇ ਹੈ ਜਿਕੋ ਆਪਕੋ ਬੈਂਚੇ ਵੀ ਹੈ ਆਪਕੋ ਗ੍ਰਸਤੀ ਕੀ ਗਾਡੀ ਹੈ ਬਾ ਚਲਾਵੇ ਤੋ ਇਹ ਕੇ ਲਈ ਮਾਇਨੇ ਇੱਕ ਤੋ ਖੁਦ ਨੇ ਰੋਜ਼ਗਾਰ ਮਿਲ ਗਿਓ ਦੂਸਰਾ ਜਦ ਖੇਤ ਮੈਂ ਕਾਸ਼ਤ ਕਰਨੇ ਜਾਵੇ ਤੋ ਕੋਈ ਵੀ ਬੇਰੋਜ਼ਗਾਰ ਹੈ ਮੈਨ ਵੀ ਬੜਾ ਰੋਜ਼ਗਾਰ ਮਿਲ ਗਿਓ ਤੋ ਰਾਸ਼ਟਰੀ ਬਾਗਵਾਨੀ ਮਿਸ਼ਨ ਕੇ ਮਾਇਨੇ ਖੇਤ ਵੀ ਹਰਿਓ ਭਰਿਓ ਕਿਸਾਨ ਵੀ ਆਰਥਿਕ ਰੂਪ ਸੇ ਮਜ਼ਦੂਰ ਔਰ ਵੀ ਮਾਇਨੇ ਕਾਮ ਕਰਨੀਆ ਮਜ਼ਦੂਰ ਹੈ ਬਈ ਵੀ ਆਪਕੀ ਗ੍ਰਸਤੀ ਕੀ ਗਾਡੀ ਹੈ ਬੈ ਰਾਸ਼ਟਰੀ ਬਾਗਵਾਨੀ ਮਿਸ਼ਨ ਕੇ ਤਹਿਤ ਹੈ ਜੀ ਕਿ ਚਲਾਵੇ ਔਰ ਇਹ ਕੇ ਲਈ ਆਪਾਂ ਨੇ ਗ੍ਰੀਨ ਹਾਊਸ ਹੈ ਪੋਲੀ ਹਾਊਸ ਹੈ ਪਲਾਸਟਿਕ ਮਲਚ ਹੈ ਦੇਖੋ ਇਹ ਅਨੁਦਾਨ ਵੀ ਹੈ ਆਪਾਂ ਨੇ ਬਾ ਸਰਕਾਰ ਦੇਵੇ ਲੱਗ ਰਹੀ ਹੈ ਔਰ ਇੱਕ ਮਾਇਨੇ ਸਿੰਚਾਈ ਪੱਧਤੀ ਕੀ ਜਦ ਆਪਾਂ ਖੇਤਾਂ ਬਾਈ ਬਾਤ ਕਰਾਂ ਤਾਂ ਇੱਕ ਮਾਇਨੇ ਜਿਹੜੀ ਬੂੰਦ ਬੂੰਦ ਸਿੰਚਾਈ ਪੱਧਤੀ ਹੈ ਵਾ ਵੀ ਬਹੁਤ ਕਾਰਗਰ ਹੈ ਕਿਉਂਕਿ ਪਾਣੀ ਕੋ ਪੋਸ਼ਣ ਹੈ ਵੋ ਜੜ ਮੇਰੇ ਅਤਿਅਧਿਕ ਪਾਣੀ ਕੋ ਦੋਹਨ ਆਪਾਂ ਜੀ ਕੋ ਰੋਕ ਲਿਓ ਔਰ ਬੂੰਦ ਬੂੰਦ ਸਿੰਚਾਈ ਪੱਧਤੀ ਸੇ ਆਪਣੀ ਜਿਹੜੀ ਫਲ ਕੀ ਫੂਲ ਕੀ ਸਬਜ਼ੀ ਕੀ ਜਿਹੜੀ ਪੈਦਾਵਾਰ ਲੈ ਰਹੇ ਹਾਂ ਵਾ ਆਪਾਂ ਨੇ ਹੈ ਜੀ ਕਿ ਸਸਤੀ ਔਰ ਸੁਲਭ ਤਰੀਕੇ ਸੇ ਹੈ ਜੀ ਕਿ ਮਿਲਣ ਲੱਗ ਰਹੀ ਹੈ ਇੱਕ ਇਲਾਵਾ ਆਪਾਂ ਨਰਸਰੀ ਕੀ ਆਪਾਂ ਬਾਤ ਕਰਾਂ ਤਾਂ ਬਹੁਤ ਸਾ ਆਪਣਾ ਜਾਗਰੂਕ ਕਿਸਾਨ ਹੈ ਬੇ ਫਲਦਾਰ ਪੌਦਾ ਕੀ ਨਰਸਰੀ ਲਗਾ ਕੇ ਔਰ ਦੂਸਰੀ ਜਗ੍ਹਾ ਵੇਚ ਕੇ ਆਪਕੀ ਆਜੀਵਿਕਾ ਹੈ ਬੇ ਚਲਾਵਾ ਲੱਗ ਰਿਹਾ ਤੋ ਰਾਸ਼ਟਰੀ ਬਾਗਵਾਨੀ ਮਿਸ਼ਨ ਇੱਕ ਮਿਸ਼ਨ ਕਈ ਪਰਪਜ ਕਿ ਬੀਬੀ ਕਮਾਈ ਨੇ ਖੇਤੀਬਾੜੀ ਵੀ ਆਪਾਂ ਕਰ ਲਈ ਕਿ ਆਪਣੇ ਖੇਤ ਕੀ ਉਰਵਰਾ ਸ਼ਕਤੀ ਹੈ ਵਾ ਵੀ ਮਜ਼ਬੂਤ ਕਰ ਲਈ ਆਪਾਂ ਆਪਣੋ ਮੋਲ ਵੇਚ ਕੇ ਸਬਜ਼ੀ ਫਲ ਫੂਲ ਜਾਂ ਆਪਣੇ ਨਰਸਰੀ ਕੇ ਰੂਪ ਮੈਂ ਤੋ ਕਈ ਤਰੀਕੇ ਸੇ ਉਤਪਾਦਨ ਹੈ ਵੋ ਆਪਾਂ ਲੈਵੇ ਲੱਗ ਗਿਆ ਇਹਮੇ ਸਰਕਾਰ ਵੀ ਆਪਾਂ ਨੂੰ ਖੂਬ ਸਾਰੀ ਸਬਸਿਡੀ ਹੈ ਵਾ ਦੇਵੇ ਲੱਗ ਰਹੀ ਹੈ ਬਾਗਵਾਨੀ ਮਿਸ਼ਨ ਹੈ ਵੋ 2005-6 ਸੇ ਆਜ ਤੱਕ ਵੋ ਲਗਾਤਾਰ ਕਿਸਾਨਾਂ ਕੇ ਸਾਗੇ ਖੜੇ ਕਿਸਾਨਾਂ ਕੇ ਸਾਗੇ ਹੈ ਜੀ ਕੋ ਜੁੜੇੜੋ ਹੈ
1: ਅਯੂ ਭਾਈ ਇੱਕ ਬਾਤ ਤੋਂ ਆਪਾਂ ਨੇ ਸਮਝਣੀ ਪੜੇਗੀ ਕਿ ਖੇਤੀ ਕਾ ਤਰੀਕਾ ਬਦਲਿਆ ਤੌਰ ਤਰੀਕਾ ਬਦਲਿਆ ਵਾਤਾਵਰਣ ਬਦਲਿਆ ਪ੍ਰਵੇਸ਼ ਬਦਲਿਆ ਝੁੰਝਣੋ ਚੂਰੂ ਔਰ ਸ਼ਿਕਰ ਕੇ ਆਪਾਂ ਇਲਾਕੇ ਮੈਂ ਕਰਾਂ ਤਲਸੀਰ ਕੋ ਪਾਣੀ ਔਰ ਨਹਿਰ ਕੋ ਪਾਣੀ ਸਿੰਚਾਈ ਕੇ ਮਾਧਿਅਮ ਜੋ ਆਇਓ ਹੈ ਵੀ ਪਾਣੀ ਉਹ ਪ੍ਰਵੇਸ਼ ਹੋਣ ਤਾਈ ਖੇਤੀ ਕਾ ਸਵਰੂਪ ਬਦਲਿਆ
0: ਬਿਲਕੁਲ
1: ਪਹਿਲੀ ਬਿਰਾਨੀ ਫਸਲਾਂ ਪੂਰੇ ਪੂਰੇ ਬੁਲਾਇਆ ਬਿਰਾਨੀ ਏਰੀਓ ਕੂਆ ਸ਼ੁਰੂ ਹੋਇਆ ਜੇ ਕਿੰਨੇ ਖਾਰੋ ਪਾਣੀ ਨਿਕਲਿਓ ਕਿੰਨੇ ਮਿੱਠੋ ਪਾਣੀ ਨਿਕਲਿਓ ਜਾਂ ਕਰਕੇ ਖੇਤੀ ਹੋਣੀ ਸ਼ੁਰੂ ਹੋਈ ਔਰ ਜਟ ਨਹਿਰ ਕੋ ਪਾਣੀ ਆਉਣ ਲੱਗ ਗਿਆ ਫਿਰ ਸੁਭਾਵਿਕ ਬਾਤ ਹੈ ਖੇਤੀ ਉਹ ਜੋ ਗੇੜ ਹੈ
0: ਜੋ
1: ਵੀ ਗੇੜ ਕੇ ਮਾ ਇੱਕ ਤੋਂ ਬਾ ਕੋਨੇ ਰਹੀ ਕੇ ਜਿਕਾ ਟਿੱਬਾਂਗੀ ਜਿਕੀ ਭੂਮੀ ਬਾ ਭੂਮੀ ਕੋ ਰਹੀ ਵੀ ਭੂਮੀ ਕੋ ਸਮਤਲੀਕਰਨ ਹੋਇਆ ਸੂਈ ਭੂਮੀ ਆਈ ਹੈ ਦੂਸਰੋ ਪਰੰਪਰਾਗਤ ਰੂਪ ਊਂਟ ਬਲਦੀਆਂ ਜਿਕੀ ਖੇਤੀ ਹਲਿਆ ਬੀਜਤੀ ਬਾ ਕੋਨੇ ਰਹੀ ਟੈਕਟਰੋਂ ਪੂਰੋ ਪੂਰੀ ਜਿਕੀ ਖੇਤੀ ਹੋਣ ਲੱਗ ਗਈ ਤੋ ਟੈਕਟਰੋਂ ਖੇਤੀ ਹੋਣ ਲੱਗ ਗਈ ਜਦ ਇੱਕ ਤੋਂ ਸਕਲੋਂ ਪਹਿਲੋ ਜੋ ਕੋ ਸੰਕਟ ਆਇਓ ਵੋ ਆਇਓ ਕੇ ਦਰਖਤ ਹੈ
0: ਬਨਾਨਾ ਟਾਓ
1: ਬੇ ਟ੍ਰੈਕਟਰ ਕੇ ਨੇੜ ਨਾ ਚਾਹੀਏ ਔਰ ਦਰਖਤ ਰੱਖੋ ਤੋ ਕਤਾਰਬੱਧ ਰੱਖੋ ਜੋ ਬੰਗੇ ਸਾਰਾ ਸਾਰਾ ਕਰਿਆ ਜੋ ਤਈ ਉੜ ਜਾ ਟ੍ਰੈਕਟਰ ਉੜ ਜਾ ਇੱਕ ਦਰਖਤ ਇੰਨਾ ਆ ਗਿਆ ਔਰ ਇੱਕ ਦਰਖਤ ਬਿੰਨਾ ਆ ਗਿਆ ਪ੍ਰਾਕਿਰਤਿਕ ਰੂਪ ਗੇੜਾ ਦਰਖਤ ਬੈ ਨਹੀਂ ਹੋਣਾ ਚਾਹੀਏ ਤੋ ਉਹ ਤੋ ਸੰਕਟ ਪਹਿਲ ਬਹੁਤ ਆ ਗਿਓ ਨਹੀਂ ਕਦੇ ਸਿੰਚਿਤ ਮੈਂ ਕਰੂਗਾ ਟ੍ਰੈਕਟਰ ਚਲਾਊਗਾ ਜੋ ਥਾਨੇ ਦਰਖਤ ਕਤਾਰਬੱਧ ਚਾਹੀਏਗਾ ਹੈ ਤੋ ਕਤਾਰਬੱਧ ਦਰਖਤ ਆਉਣ ਤਾਂ ਹੀ ਆਟੋਮੈਟਿਕ ਸਿੱਧੋ ਖੁਸ਼ੀ ਦਾ ਦਿਮਾਗ ਆ ਗਿਆ ਬੈਠ ਤੋ ਫਲਦਾਰ ਦਰਖਤ ਲੱਗੇਗਾ ਜਾਂ ਫਿਰ ਇਮਾਰਤੀ ਲੱਕੜੀ ਦਾ ਦਰਖਤ ਲੱਗੇਗਾ ਉਹਗੀ ਨਹੀਂ ਔਰ ਬੇ ਦਰਖਤ ਲਗਾਉਣਾ ਜਦ ਸ਼ੁਰੂ ਕਰਿਆ ਕਿਸਾਨਾਂ ਪਰੰਪਰਾਗਤ ਆਪਾਂ ਮੰਨ ਲਿਆ ਜਾਂਟੀ ਰੋਇੜਾ ਆਪਣੇ ਇਲਾਕੇ ਮੈਂ ਹੀ ਆ ਔਰ ਜਾਂਟੀ ਤੋਂ ਜਾਂ ਮੰਨ ਲਿਓ ਕਿ ਜੜੂ ਅੱਗੋਂ ਅੱਗੇ ਬਦ ਬਦ ਕੇ ਜੰਟੀਆਂ ਬਦ ਬਦ ਕੇ ਆਪਾਂ

0: ਰੱਖਤਾ ਪੂਰੀ ਪੂਰੀ ਟੰਡ ਵਾਲੀ ਆਪਾਂ ਖਿਚੜੀ ਕਰਤਾ ਆ। ਤੋ ਜਦ ਆਪਾਂ ਦਰਖਤ ਖੇਤਾਂ ਮੈਂ ਲਗਾਉਣਾ ਸ਼ੁਰੂ ਕਰ ਦਿਆ, ਪੌਦਾ ਲੈ ਜਾ ਕੇ ਆਪਾਂ ਲਗਾਉਣਾ ਸ਼ੁਰੂ ਕਰ ਦਿਆ, ਜਦ ਕਿਸਾਨ ਗਾ ਸਮਝ ਮਾਈ ਕਿ ਕਤਾਰਬੱਧ ਹੀ ਡੰਗੀ ਹੋਵੇ ਕਿ ਦਰਖਤ ਉੱਪਰ ਹੋਵੇ, ਦੋ ਤਿੰਨ ਸਾਲ ਕੀ ਟੰਡਵਾਲ ਕਰੇ ਜੇ ਸ਼ੁਰੂ ਉੱਪਰ ਉੱਡ ਜਾਏ ਉੱਚੋ ਉੱਡ ਜਾਵੇ ਔਰ ਫਲ ਤੋਂ ਬਿੰਗ ਉੱਪਰ ਜਾ ਕੇ ਲੱਗੇਗਾ, ਤੋ ਨੀਚਲੀ ਖੇਤੀ ਨੂੰ ਮੈਂ ਪ੍ਰਭਾਵਿਤ ਕਰੇਗੀ ਕੋਈ ਨੀ ਕਿ ਨਹੀਂ, ਚਾਹੇ ਵੀ ਨੀਚੇ ਤਾਰੀ ਚਿਣਾ ਬੀਜੋ ਚਾਹੇ ਸਰਸੋਂ ਬੀਜੋ
1: ਚਾਹੇ
0: ਬੀਜੋ, ਬਹੁਤ ਦਰਖਤ ਤੋਂ ਥਾਨੇ ਕਤਾਰਬੱਧ ਦਰਖਤ ਤੋਂ ਕਿੰਨੀ ਕਰ ਰਹੀ ਕੋਈ ਨੀ, ਜੇ ਆਪਾਂ ਚਿਣਾ ਬੀਜ ਗਏ ਬਿੰਗਾ ਮਾ ਸਰਸੋਂਗੇ ਜਾਂ ਮੂਲੀਗੀ ਆੜ ਆੜ ਦੇ ਤਾਂ ਆੜ ਹੋ ਗਏ ਦਰਖਤ ਤੋਂ ਕਤਾਰ ਤੋਂ, ਤੋ ਫਿਰ ਵੀ ਕਿਸਾਨ ਗਾ ਸਮਝ ਮਾਈ ਕੇ ਕਿਉਂ ਨਾ ਇੱਥੇ ਬਾਗਵਾਨੀ ਕਰੇ ਜਾ, ਸਰਕਾਰ ਨੇ ਵੀ ਸੋਚੋ ਕਿ ਬਾਗਵਾਨੀ ਨੇ ਪ੍ਰੋਤਸਾਹਨ ਦੇਵਾਂਗਾ, ਜੋ ਸਵਾਭਾਵਿਕ ਹੈ ਕਿਸਾਨ ਆਤਮ ਨਿਰਭਰ ਬਣੇਗਾ ਔਰ ਵਿਕਸਿਤ ਜੋ ਦੇਸ਼ ਹੈ ਜੋ ਬਣੇਗਾ, ਤੋ ਫਿਰ ਸਰਕਾਰ ਅਨੁਦਾਨ ਦੇਣਾ ਸ਼ੁਰੂ ਕਰ ਦਿਓ, ਪੌਦਾ ਉੱਪਰ ਦੇਣ ਲੱਗ ਗਈ, ਪੌਦਾ ਗੀ ਟੰਡਵਾਲੀ ਗਏ ਸਾਬੋਂ ਫਸਲ ਗਈ ਟੰਡਵਾਲੀ ਗਈ ਸਾਬੋਂ ਬਾੜ ਕੇ ਦੇਣ ਲੱਗ ਗਈ, ਕੂਆ ਨਾਡੀ ਬਣਾਉਣ ਕੇ ਲਈ ਦੇਣ ਲੱਗ ਗਈ, ਕੁੰਡ ਬਣਾਉਣ ਕੇ ਲਈ ਦੇਣ ਲੱਗ ਗਿਆ, ਬਿਜਲੀ ਫਵਾਰਾਂਗੇ ਡ੍ਰਿਪ ਡ੍ਰਿਪ ਸਿੰਚਾਈ ਪੱਤੀ ਤਾਣੀ ਦੇ ਪਾਉਣ ਲੱਗ ਗਿਆ, ਕ੍ਰਿਸ਼ੀ ਯੰਤਰਾਂ ਉੱਪਰ ਜਕੀ ਬਾਤ ਆ ਖੜੀ ਰਹੀ, ਹੈਨੀ ਟ੍ਰੇਨਿੰਗ ਦੇਣ ਲੱਗ ਗਿਆ ਬਾਕਾਇਦਾ ਕੇ ਫਲਦਾਰ ਦਰਖਤ ਲਗਾਉਣ ਕੇ ਲਈ ਬਾਜ਼ਾਰ ਕੇ ਲਈ ਵਿਪਣਨ ਕੇ ਲਈ, ਤੋ ਕਿਸਾਨ ਵੀ ਜਾਗਰੂਕਤਾ ਮੈਂ ਵੱਡੇ ਔਰ ਕਿਸਾਨਾਂ ਸਮਝ ਮਾਈ ਕੇ ਖੇਤੀ ਦੋਸਤ ਧਰਮ ਹੋ ਗਈ, ਇੱਕ ਤੋਂ ਪਹਿਲੀ ਮੰਜ਼ਿਲ ਗੀ ਬੋਤਲ ਗੀ ਗਰਾਊਂਡ ਫਲੋਰ ਗੀ, ਇੱਕ ਉੱਪਰਲੀ ਮੰਜ਼ਿਲ ਗੀ ਦੂਸਰੇ ਮੰਜ਼ਿਲ ਗੀ, ਉੱਪਰਲੀ ਮੰਜ਼ਿਲ ਮੈਂ ਦਿੱਕਤ ਕੋ ਨੀ, ਉੱਪਰ ਦਰਖਤ ਲਾ ਕੇ ਰਹੇ ਤੋ ਦਰਖਤ ਫਲ ਤੋਂ ਉੱਪਰ ਹੈ, ਨੀਚਾ ਆਪਾਂ ਆਪਣੀ ਫਸਲ ਲੈ ਰਹੇ ਹਾਂ, ਤੋ ਦੁੱਗਣੀ ਆਮਦਨੀ ਕਾਨੀ ਕਿਸਾਨ ਹੈ ਜੋ ਫਲਦਾਰ ਔਰ ਅੰਨ ਫਸਲ ਲੈ ਗਏ ਅੰਨ ਉਤਪਾਦਨ ਬਹੁਤ ਵੱਡੇ ਹੈ, ਔਰ ਵੀ ਵੱਡਣੇ ਗੇ ਮਾਂ ਸਮਝ ਜ਼ਰੂਰ ਹੋਣੀ ਚਾਹੀਏ ਵੀ ਮੈਂ ਕਿ ਆਪਣੇ ਇਲਾਕੇ ਮੈਂ ਕੁਣ ਸੋ ਦਰਖਤ ਫਲ ਵੀ ਕੁਣ ਸੋ ਫਲ ਗੋ ਦਰਖਤ ਹੈ ਜੋ ਲਾਗ ਸਕੇ, ਵੀ ਦਰਖਤ ਵੀ ਕੁਣ ਸੀ ਕਿਸਮ ਹੋ ਜਾਂ ਕਿੰਨੇ ਨਰਸਰੀ ਸਰਕਾਰੀ ਹੋ ਜਾਂ ਕਿੰਨੇ ਕੁਣ ਸੀ ਚੀਜ਼ਾਂ ਉਹ ਲਿਆ ਕੇ ਲਗਾਉਣਾ ਚਾਹੀਏ, ਹੈਨੀ ਆ ਬਹੁਤ ਜ਼ਿਆਦਾ ਆਪਣੇ ਇੱਥੇ ਤਾਰਨਗਰ ਕਾਨੀ ਬਾਤ ਕਰੀ ਖਜੂਰ
1: ਖੂਬ ਹੋ ਲੱਗਿਆ
0: ਜੇ ਚੀਜ਼ ਹੋਣ ਲੱਗ ਗਈ, ਅਨਾਰ ਕਾ ਜਗ੍ਹਾ ਬਹੁਤ ਭੈਂਕਰ ਕਈ ਜਗ੍ਹਾ ਪੌਦਾ ਲੱਗਣ ਲੱਗ ਗਿਆ, ਅਮਰੂਦ ਹੈ ਜਗ੍ਹਾ ਪ੍ਰਾਪਤ ਮਾਤਰਾ ਮੋ
1: ਖੂਬ
0: ਡੰਗੂ ਹੋਣ ਲੱਗ ਗਿਆ, ਹੈਨੀ ਤੋ ਇਹ ਜਗ੍ਹਾ ਪ੍ਰਯੋਗ ਅੱਗੋਂ ਅੱਗੇ ਵੱਧਦਾ ਵੀ ਜਾ ਰਿਹਾ, ਔਰ ਬਾਂ ਪ੍ਰਯੋਗਾਂ ਮਾ ਆਪਾਂ ਸਮਝ ਰੱਖਣੀ ਪੜੇਗੀ, ਬੇਰ ਤੋਂ ਇਤੀ ਉੱਨਤ ਕਿਸਮ ਦਾ ਬੇਰ ਹੋਣ ਲੱਗ ਗਿਆ, ਸ਼ਿਕਰ ਕਾਨੀ ਜੱਕੀ ਝੜਬੇਰੀ ਹੈ ਮੋਟੜਾ ਕੇ ਹੈਨੀ ਸ਼ੇਵ ਬੇਰ ਜਗ੍ਹਾ ਨਾ ਆਪਾਂ
1: ਹੈਨੀ
0: ਪੂਰਾ ਕਾ ਪੂਰਾ ਬੇ ਹੋਣ ਲੱਗ ਗਿਆ, ਖਜੂਰ ਤੋਂ ਦੇਖੋ ਕੇ ਰੇੜੀਆਂ ਉੱਪਰ ਆ ਗਏ ਸੜਕਾਂ ਕਿਨਾਰੇ ਕੇ ਉੱਪਰ
1: ਵਿਕ ਲੱਗੀ,
0: ਹੈਨੀ ਤੋ ਬਹੁਤ ਸਰੂਪ ਆਯੋ ਹੈ, ਔਰ ਬਹੁਤ ਵੀ ਕੋਨੀ ਕੇ ਕਈ ਕਈ ਜੰਗੂ ਆਪਾਂ ਦੇਖਾ ਆਂਵਲਾ ਉਤਪਾਦਨ ਮੈਂ ਮਰਬਾ ਬਣਾ ਬਣਾ ਗਏ ਵਿਦੇਸ਼ਾਂ ਤਾਣੀ ਆਪਣਾ
1: ਨਿਰਯਾਤ ਕਰਨ ਲੱਗ
0: ਗਿਆ, ਬੀਂ ਨੱਕ ਵੀ ਬਟ ਗਿਆ ਆਪਾਂ ਤੁੰਬਾ ਦਾਣੀ ਗਈ ਆਪਾਂ ਵੀ ਭੁੱਖੀ ਸਥਿਤੀ ਹੋ ਗਈ,
1: ਬਿਲਕੁਲ ਮੈਂ ਦਵਾਈ ਕੇ ਰੂਪ ਮੈਂ ਕੰਮ ਲੱਗ
0: ਗਿਆ, ਤੋ ਕਿਸਾਨ ਗੇ ਆ ਸਮਝ ਹੋਣੀ ਜ਼ਰੂਰੀ ਹੈ, ਔਰ ਵੀ ਸਮਝ ਮੈਂ ਅਗਰ ਫਲਦਾਰ ਪੌਦਾ ਲਗਾ ਰਿਹਾ ਹੈ ਤੋ ਵੀ ਨੇ ਸਗਲੋਂ ਪਹਿਲੀ ਆ ਦੇਖਣੀ ਚਾਹੀਏ ਕਿ ਇਹ ਫਲਦਾਰ ਪੌਦਾ ਦੇ ਉੱਪਰ ਸਰਕਾਰ ਕੀ ਕੀ ਸਕੀਮ ਹੈ, ਇਹ ਜ਼ਮੀਨ ਉੱਪਰ ਸਰਕਾਰ ਕੀ ਕੀ ਸਕੀਮ ਹੈ, ਇਹ ਪਾਣੀ ਦੀ ਤਾਸੀਰ ਉੱਪਰ ਸਰਕਾਰ ਕੀ ਕੀ ਸਕੀਮ ਹੈ, ਰਾਸ਼ਟਰੀ ਬਾਗਵਾਨੀ ਮਿਸ਼ਨ ਦੀ ਬਾਤ ਕਰੀ ਆਜ ਆਪਾਂ ਬਾਤ ਕਰ ਰਹੇ ਹਾਂ ਬਤਲਾਉਣ ਕਰ ਰਹੇ ਹਾਂ ਇੱਥੇ ਬਹੁਤ ਸਾਰੀ ਜਾਣਕਾਰੀਆਂ ਵੀ ਦੀ, ਪਰ ਸੁਣਨੀ ਹੈ ਗਿਣਨੀ ਹੈ ਹਰੇਕ ਕਿਸਾਨ ਹੱਥ ਮੈਂ ਮੋਬਾਈਲ ਹੈ, ਉਹ ਵੀ ਮੋਬਾਈਲ ਕੇ ਮੈਂ ਲਿਖੇ ਰਾਸ਼ਟਰੀ ਬਾਗਵਾਨੀ ਮਿਸ਼ਨ ਪੂਰੀ ਕੀ ਪੂਰੀ ਵੀ ਜਾਣਕਾਰੀ ਜੇ ਅੱਜ ਭਾਰਤ ਸਰਕਾਰ ਕੀ ਜੇ ਵੈਬਸਾਈਟ ਹੈ ਖੁੱਲ ਜਾਏਗੀ ਉਹ ਬਤਾ ਦਿਓ ਕਿ ਇਹ ਮੈਂ ਇਤੋ ਇਤੋ ਅਨੁਦਾਨ ਹੈ ਇਤੀ ਇਤੀ ਚੀਜ਼ ਹੈ, ਜਾਂ ਫਿਰ ਜੇ ਆਪਣਾ ਕੋਲ ਸੈਂਟਰ ਕਾ ਟੋਲ ਫਰੀ ਨੰਬਰ ਪਾਂ ਨੰਬਰਾਂ ਪਰ ਕਰ ਲਿਓ, ਕ੍ਰਿਸ਼ੀ ਮਹਿਕਮੇ ਗੇ ਬਾਗਵਾਨੀ ਮਿਸ਼ਨ ਕੇ ਤਹਿਤ ਜਗ੍ਹਾ ਬੈਠੇ ਆਪਣੇ ਸੰਪਰਕ ਕਰਕੇ ਇਹ ਸਕੀਮ ਉਹ ਜਦੋਂ ਜ਼ਿਆਦਾ ਲਾਭ ਲੈ ਕੇ ਔਰ ਆਤਮ ਨਿਰਭਰ
1: ਦੇਖੋ ਆਵੇਦਨ ਕਰਨ ਕੀ ਸਥਿਤੀ ਆਪਣੇ ਕਿਸਾਨ ਭਾਈ ਇੱਕ ਵਾਰ ਫਿਰ ਬਤਾ ਦਿਆਂਗਾ, ਆਪਣਾ ਦੇਖੋ ਜ਼ਿਲ੍ਹਾ ਹੈਡਕੁਆਟਰ ਕੋ ਉੱਪਰ ਜ਼ਿਲ੍ਹਾ ਬਾਗਵਾਨੀ ਅਧਿਕਾਰੀ ਡਿਸਟ੍ਰਿਕਟ ਹਾਰਟੀਕਲਚਰ ਆਫਿਸਰ ਜ਼ਿਲ੍ਹਾ ਬਾਗਵਾਨੀ ਅਧਿਕਾਰੀ ਜਾਂ ਕ੍ਰਿਸ਼ੀ ਵਿਭਾਗ ਮਾ ਆਪਾਂ ਚਾਹ ਕੇ ਸੰਪਰਕ ਕਰਕੇ ਔਰ ਰਾਸ਼ਟਰੀ ਬਾਗਵਾਨੀ ਮਿਸ਼ਨ ਕੀ ਪੂਰੀ ਜਾਣਕਾਰੀ ਲੈ ਕੇ ਔਰ ਆਪਾਂ ਆਪਣੇ ਖੇਤ ਕਾ ਮਾਇਨ ਫਲ ਫੂਲ ਸਬਜ਼ੀ ਕੋ ਉਤਪਾਦਨ ਹੈ ਵੋ ਆਪਾਂ ਲੈ ਸਕਾਂ, ਇੱਥੇ ਬਾਤ ਕਰੀ ਕਿ ਅਭੀ ਫਸਟ ਫਲੋਰ ਔਰ ਸੈਕਿੰਡ ਫਲੋਰ ਆ ਬਹੁਤ ਬੜੀਆ ਬਾਤ ਖੇਤਾ ਭਾਈ ਬਤਾਈ ਹੋ ਕਿ ਅਭੀ ਫਸਟ ਫਲੋਰ ਪਰ ਅੰਨ ਉਤਪਾਦਨ ਲੈ ਰਿਹਾ ਔਰ ਸੈਕਿੰਡ ਫਲੋਰ ਕੋ ਉੱਪਰ ਆਪਾਂ ਫਲ ਫਲਾਂ ਕੇ ਰੂਪ ਮੈਂ ਚਾਹੇ ਵੋ ਕਿਆ ਕੋ ਵੀ ਹੈ ਵੋ ਉਸਕੇ ਪਪੀਤਾ ਕੋ ਵੀ ਉਸਕੇ ਹੈ ਵੋ ਅਮਰੂਦ ਕੋ ਵੀ ਉਸਕੇ ਹੈ ਵੋ ਔਰ ਜੋ ਵੀ ਆਪਣੇ ਅੰਚਲ ਕੇ ਮਾਇਨੇ ਪੈਦਾਵਾਰ ਲੈ ਰਿਹਾ ਨਿੰਬੂ ਕੋ ਵੀ ਉਸਕੇ ਹੈ तो नींबू की ज्यादा बात चाल गई तो खेता भाई अपने अंचल का